0: 주둑 치기 나 그 디와티 군저덕 치치야다 떨이다.
1: 어디?
0: 아 문치 있나 디나게 다 규비지들이 다 규비지 장안야데 다 저성 그셔는 규비지 장안데 하죠. 야르데 지기 그다 팬니나 신도다. 또 팬니 잠도 마르토 놈마 유르슬라토 타우 유빙 이파오 메코.
1: 어디?
0: 아, 너나 캐켈라 요크다. 제톤 주폰 저도 조조다. 그게 춘이들 그래도 망치와다는 요지들이.
1: 응응.
0: 밥서 다 잡들이 고지스가. 침들이 나온다. 준도 마인 비 루미가 돌 버터. 어, 준도 마인 비 루미 근치. 예, 삼지. 어, 요나 다. 파마즈 그것도 요나 길게나 마송 동우시야지.
1: 응응.
0: 어, 길긴즈 그 루미다는 저도 지치오나 파마라시야지.
1: 응응.
0: 어, 대 마이다드가 패미티 게르기 마지 게르긴드 파마 마지나 와르크 어 지금 토글은 조지도 로마 토글은 조와
1: 나디
0: 디파스 지금 나차티 팡피스 토존 언던나 존고 냠바단도나 냠도 조포즈 틴사드가 차프르 근저톡 치부 조호바 어 다 로미게 잡종나 체고 탁모 미시고 모
1: 뎅가
0: 디파스 우키게 치가타고드나 로미고 롤룽 도테
1: 아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아
0: nyanchi ngardan rindro honan rindro. Ta timu nitsir mongo yoke mo.
2: Denga.
0: Tensho lan sokpa nipar to jilin zonmo zuwa na, no mate fukso yekwazi tek togo. Ten zonba la jilin yekpozu maayo na, no mate fukso yekpozu tek gozi na kamo remo.
2: Denga.
0: Temu zikri, ta nondu chosun na chikchi samji geji, ta tamada gergen soni gong. Samji ge gorda, chikki chikla, chik yopa te maasong tongo xa jiti, hertian kerche ge. Tanda chimdok mawo zikri, ranga virjila tsakka da samda, yong mifshin na mankamu.
2: Denga.
0: Yong chikla, kawchi samda, nga virjindi ge kango rongo samda, chu gergen da xanda kango rongo, chu dewa da xanda nga mati, chu rongi di ge, nga mati, mota sakhi na. Gergen zikri ta kakwaran kora se anu zikri, hachi yurta ji maare ranga samki yo.
2: Nari di di.
0: それ、たね、ゲルゲンがのまような断念せよ。ただだけしゃたんだ。パティティムで。なりで。ゲルゲンがのまずそちょしゃがな、ちゃんでんちょんじろ。断念やじろ。で、たね、インタチだ。もんとまったじ。お、たね、インタチだ。じゃ、なんがなまったじ。ど、つまらちんてんがたわすだ。ちんてんがふそうべてんだ。ゲルゲンがもてくれ。なりで、ゲルゲン。お、ニュースで。ね、 なつほうすうれんたんがたわ。あ、ともずらんらんほうすうれんたんがたわそうでば。うん。あ、なあ、なにくんほうすうれんたんがたわてちむてんでれでな。しるりてんむしつ。うん。しるりてんばばつ。うん。しるりてんでさんつ。なり。じゅんでほうかとれんつ。うん。たんどんがらんくんむのんだたこんほうすうれんにが。たでんぐてんびや。
2: 요리
0: 그러면
2: 다른 다른
0: ਨੂਡੂਡੂ ਵਿਖਵਾ ਦਿਖਿੰਦਾ ਆ ਜਿਮਸਨ ਤਿਮੁਜ ਗਰੇ ਜਿਮਸਨ ਤੀ ਤਾਵੀ ਤਾਨੀ ਤਾਂ ਦੋਰਨਾ ਗੇਰਗਿੰਦ ਦਾ ਛਮਜਗ ਨਿਆਮਜੂ ਹਿੰਨੀ ਗੋ ਰੂਮੀ ਮਬਜੀ ਜ਼ੈਂ ਉਹ ਅਮ ਯਾਰਬ ਛਮਕਨ ਦਾ ਵੀ ਮਬਜੀ ਜ਼ੈਂ ਉਹ ਕਾਂਡਾ ਜੀ ਗੁਵਾਨ ਰੰਗ ਰੂਸੂ ਗੋ ਤੜਬ ਜੰਸ ਦਨੀ ਨਾਹੀ ਗੁਵਾ ਸ਼ਿਗਲਾ ਸ਼ਿਰ ਯੋਂਦ ਮੁਰਗੂ ਸੇਵਾਨ ਚਵਾਨੀ ਮਨਸ ਮਬਜੀ ਕੋਮਚਿਨ ਨਾ ਸ਼ਿਰ ਯੋਂਦ ਗ ਚਵਾ ਅ ਮਾਰਕੇ ਯੰ ਬਾਤੀ ਰੰਗ ਲਗਨੀ ਮੁਜ ਪਾਣੀ ਗੋ ਨੋਖਿਆ ਤੇ ਯੰ ਸੇ ਕਿਮਜ਼ ਰੇ
2: ਲਾਸ ਲਾਸ ਗਾਰਡਨ ਚੇ ਗਿਰਗਿੰ ਕੋਨੇ ਗਿਰਗਿੰ ਗੋ ਚੋ ਗਿਰਗਿੰ ਤਾਂ ਚਮਦਕ ਕਵਾਰ ਗਿੰ ਡੈਂਡੀ ਲਪਰਤੇ ਇਨਾ ਸ਼ੋ ਗਿਰਗਿੰ ਨਾਂ ਦਾ ਚਮਦਕ ਨਾਂ ਦਾ ਲੋਟਾ ਨਾਂ ਦਾ ਚਮਸੰਗ ਨਾਂ ਦਾ ਚੰਮਾ ਗ ਮਖਸ਼ਾ ਕੰ ਰੇ ਦਨਾ ਕਰਕੇ ਲੋਮਾਰੀ ਦੀ ਜੰਗੋ ਗਿਰਗਿੰ ਤੰਗ ਚਮਦਕ ਨਿਆਮਦਿਕ ਲੋਸੋ ਚੋਂਜੋ ਅੰਦਗ ਚ ਕਛੇ ਨਾਂ ਜਨ ਗੇ ਪਾਲਾ ਸੁਕਾ ਗ ਨੀ ਤੈਨੀ ਗਿਰਗਿੰ ਗ ਖਾਦਾ ਗ ਮੰਪੋਰੀ ਨਾਂ ਸੋਂ ਤਜੀ ਚੇ ਗਿਰਗਿੰ ਤਿਆਨੀ ਤਾ ਤੇਰੰਗ ਲੈਨ ਸਨ ਨਾਂ ਆਯੰ ਜੂ ਲੋਮਾ ਗ ਚ ਲਿਫਸ਼ਾ ਕੋਡ ਗ ਸ਼ੇ ਤੰਗ ਲਾ ਸੁਕਾ ਅੰਦਗ ਚ ਤਾਬਲਮ ਰਾਂ ਦ ਮੋ ਚ ਮੰਗਾਰੀ ਕੋਡ ਗ ਇਓ ਚਾ ਚਵਾਜ਼ ਕੋਡ ਗ ਚਾ ਤਾਂ ਨਿੰਗੇ ਤੈਨੀ ਪਾਚ ਚਵਾ ਗ ਲਾ ਕਨ ਨਿੰਗ ਤਾਂ ਨੋ ਤਿਸੁ ਕ ਚ ਦੰਗ ਜ ਮੈਂ ਖਾਦਰ ਤੇ ਤੰਗ ਨਾ ਯੰ ਮੁਸਿਕ ਗ ਚੂ ਚ ਕਛੇ ਨਾਂ ਜਨ ਚਵਾ ਗ ਨੀ ਤੈਨਾ ਦ ਮੋ ਜ ਗਿਓ ਨੋ ਚ ਗਰਜ਼ ਨਾ ਗ ਚੂ ਤਾ ਤੇਰੰਗ ਲਾਂਜੇ ਨਾ ਲੋਮਜੰਗ ਗਿਰਗਿੰ ਗ ਲੋਟੀ ਸ਼ੇ ਤਬਰੀ ਤੇ ਤੰਗ ਨਾ ਚੋ ਇੰਜ ਨਾ ਗ ਚੂ ਤਾਂ ਲੋਟਾ ਜ਼ ਗ ਲੋਸੁ ਗ ਪੇਜੀ ਤ ਲੋਸੁ ਤ ਗ ਚ ਲੋਟੁ ਕੁ ਸ਼ਾ ਵੰਦ ਜ਼ੋਰ ਸੀ ਗ ਰਖਲੀ ਯੋ ਨੀ ਯਾਂ ਚ ਨਾ ਗ ਚੂ ਤਾਂ ਲੋ ਦੀ ਗਿਰਗਿੰ ਗ ਲੋਟੀ ਕ ਸ਼ੇ ਤਬ ਤਗ ਇੰਜ ਨਾ ਤਾਂ ਲੋਟੁ ਨਾਂ ਬਾ ਗ ਲੋਜੁੰ ਰੰਦ ਗ ਪੇਜੀ ਰੰਦ ਦੀ ਸੀ ਗ ਨਿਪਨ ਤੋਨ ਨੀ ਦ ਮੋਰੀ ਤੀ ਜੰਗ ਦਾ ਗ ਚੂ ਗਿਰਗਿੰ ਜ਼ ਗ ਲੋਟੀ ਸ਼ੇ ਤਬ ਲੋਟੀ ਗ ਤਾਵਲਮ ਲਾ ਸੁਕਾ ਨਜ਼ੋਂ ਸੰਜੇ ਸੀ ਗ ਗਾਚਨ ਦੀ ਤੀ ਜੰਗ ਦੇਨ ਗ ਲੈਂਸਨ ਦੇ ਗਲਾਂਜੇ ਇੰਜ ਨਾ ਤਾਂ ਲੋਮਜੰਗ ਗਿਰਗਿੰ ਗ ਲੋਟੀ ਕ ਸ਼ੇ ਤੰਦ ਜਗੋਨ ਤੀ ਜੰਗ ਸੰਦਨੀ ਗਿਰਗਿੰ ਗ ਤਾਂ ਖੇਰੰ ਤਾਵਰ ਤੇ ਗਿਰਗਿੰ ਨੂ ਗ ਲੋਟੀ ਕ ਸ਼ੇ ਤਵਰਾ ਨਿਆਮਿਉਂ ਗ ਕੋਰਨਦਨੀ ਜਾਚ ਨਿਆਂ ਕਨਾ ਬਾਜ਼ੋ ਕਬਦਾਰੀ ਨਾ ਗਿਰਗਿੰ
0: ਯਾਲਾ ਕੋਸੋ ਵਯਾ ਤਾਂ ਲੋਟੀ ਸ਼ੇ ਤਬੀ ਨਾ ਤੁਮਾ ਗਿਰਗਿੰ ਜ਼ਗ ਗ ਤੁਮਾ ਗ ਮੁਤੇ ਚਨ ਕੋ ਇਸ਼ੂ ਪੀ ਗ ਲੋਟੀ ਕ ਸ਼ੁਰ ਲਾ ਕਾ ਕੋਰ ਦਿਤਾ ਨੋ ਕਰਚੇ ਗ ਸੰਕ
2: ਦਿੰਗ
0: ਲੋਟੀ ਤੇ ਲੋਮੀ ਸੇਮ ਕਮਸਾ ਅੰਗ ਫੰਫੂ ਦੰਜੁ ਗੁਵਾ ਨਾ ਦੋ ਯੇ ਨਾ ਦਾ ਸ਼ੇ ਦੋ ਯੇ ਨਾ ਦਾ ਨਾਮ ਜ਼ੁ ਗੋ ਫੋਟੋ ਯੇ ਨਾ ਤੀ ਸੋਮਾ ਤੇ ਗੇ ਗੇ ਉਹ ਗੇਰ ਗੇ ਦੀ ਜ਼ੁਕਤੁਰ ਲਾ ਕਿ ਗਵਾ ਤੋਂ ਤੋ ਆ ਗੇ ਜੁ ਕਿ ਜ਼ੁ ਤੰਦੀ ਗੰ ਦੇ ਸ਼ੀ ਜ਼ੁ ਚੱਕ ਤੋ ਨਾ ਤਾ ਤੇ ਹਾ ਦੋ ਬੇ ਮਾ ਤੇ ਬਾਰੀ
2: ਨਰੀ
0: ਹਾਂ ਤਾ ਤਾ ਵਾ ਤੇ ਨੀ ਗੇ ਜਿ ਦਾ ਫੋਟੋ ਕੋ ਕੋ ਕੇ ਤੀ ਜੁਰਮ ਦੂ ਫੋਟੋ ਨਾ ਸੋਮਾ ਤੇ ਗੁ ਗੋ ਨਾ ਨੀ ਪਰ ਤੇ ਨੀ ਨੀ ਮਾ ਤੇ ਮੋਤੇ ਤੰਜੁ ਮਾਰ ਕੋ ਕੇ ਸਲਾਬ ਜੀ ਜ਼ੁ ਗ ਦੁ ਗੀ ਯੋ ਨਾ
2: ਨਰੀ
0: ਇਦਾਂ ਹਾਵ ਜੀ ਜ਼ਗ ਦੁਗ ਜੀ ਜ਼ਗ ਪੇ ਤੈਂ ਚੂ ਨਾ ਨਮ ਦੇ ਤੈਂ ਬਾ ਨਮ ਨਮ ਹੀ ਤੱਕ ਪਾਸੇ ਜ਼ੋ ਆ
2: ਜ਼ੋ
0: ਤੁ ਜ਼ੋ ਆ ਨਰੀ ਨਮ ਹੀ ਤੱਕ ਪਾਸੇ ਜ਼ੋ ਨੇ ਨਮ ਹੀ ਤੱਕ ਪਾਸੇ ਜਿੰਗ ਚਿਗ ਤਨਾ ਕੋ ਕੇ ਚਿਗ ਤੂੰ ਤੇ ਤਾਵ ਜਿੰਗ ਚਿਗ ਦਾ ਸੋਪ ਤੇ ਤਿੰ ਗੁੰ ਆਮਨ ਜੇ ਸੀ ਜਾਵ ਹੁਮਾ ਸਮਾਏ ਦਨ ਨੂੰ ਮਸੀ ਹੋ ਜਰੇ
2: ਨਰੀ ਦਿੰਗ
0: ਇਹ ਨਾ ਤਨਾ ਕੋ ਕੇ ਜੋ ਕਿ ਤੂ ਚਾਸ ਗੋ ਨੇ ਚਿਗ
2: ਗੋਮੂਟਮਰ ਛੇ ਨਾਂ ਹਮ ਟਮਰ ਦੇ ਨੀ ਤੇ ਮੁਗਦਾ ਤੇ ਤਤਾਵ ਯੋ ਨਰੇ ਨਾਂ ਤੇ ਛੇ ਗੋਂਟਨ ਨੀ ਸੇਂਦਰਾ ਤਮ ਗੋਂਟਨ ਹਰੀ ਹਰੀ